ਸ੍ਰੀ ਗਣੇਸ਼ਾਇ ਨਮਃ। ਅਸਮਤ ਗੁਰਭਿਓ ਨਮਃ। ਅਸਮਤ ਪਰਮ ਗੁਰਭਿਓ ਨਮਃ। ਸ਼੍ਰੀਮਤੇ ਰਾਮਾਨੁਜਾਯ ਨਮਃ। ਓ ਬ੍ਰਹਮਾ ਮੁਰਾਰੀ ਸ੍ਰੀ ਪੁਰੰਦਕਾਰੀ ਧਾਨੁ ਸਸੀ ਭੂਮਿ ਸੁਤੋ ਬੁਧਸ੍ਥ ਗੁਰੂਸ੍ਥ ਸ਼ੁਕ੍ਰ ਸ਼ਨਿ ਰਾਹੁ ਕੇਤਵ ਸਰਵੇ ਗ੍ਰਹ ਸ਼ਾਂਤਿ ਕਰ ਭਵਂਤਿ।